ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਬਲਵਿੰਦਰ। ਅੱਜ 8 ਜੂਨ ਹੈ ਤੇ ਅੱਜ ਤੋਂ 90 ਸਾਲ ਪਹਿਲਾਂ ਆਲ ਇੰਡੀਆ ਰੇਡੀਓ ਦੀ ਸ਼ੁਰੂਆਤ ਹੋਈ ਸੀ। ਆਪਣੀ ਭਰੋਸੇਯੋਗ ਔਨ ਏਅਰ ਮੌਜੂਦਗੀ ਨੂੰ ਬਰਕਰਾਰ ਰੱਖਦੇ ਹੋਏ ਆਕਾਸ਼ਵਾਣੀ ਲਗਾਤਾਰ ਵਿਕਸਿਤ ਹੋ ਰਿਹਾ। ਅੱਜ ਇਹ ਨੈਟਵਰਕ 23 ਭਾਸ਼ਾਵਾਂ ਤੇ 146 ਉਪ ਭਾਸ਼ਾਵਾਂ ਵਿੱਚ ਪ੍ਰਸਾਰਣ ਕਰਦੇ ਹੋਏ 98% ਭਾਰਤੀ ਆਬਾਦੀ ਤੱਕ ਪਹੁੰਚ ਰੱਖਦਾ ਹੈ ਤੇ ਦੁਨੀਆ ਦੇ ਸਭ ਤੋਂ ਵੱਡੇ ਪ੍ਰਸਾਰਣ ਸੰਗਠਨ ਵਜੋਂ ਖੜਿਆ। ਆਕਾਸ਼ਵਾਣੀ ਦੇ ਪੰਜਾਬੀ ਪ੍ਰੋਗਰਾਮ ਦੇ ਸੰਬੰਧ ਵਿੱਚ ਆਓ ਸੁਣਦੇ ਹਾਂ ਇੱਕ ਵਿਸ਼ੇਸ਼ ਪ੍ਰਸਤੁਤੀ, ਆਕਾਸ਼ਵਾਣੀ ਦਿੱਲੀ ਦੇ ਪੰਜਾਬੀ ਪ੍ਰੋਗਰਾਮ ਦਾ ਸਫ਼ਰ। ਵਾਚਕ ਨੇ ਜਸਪਾਲ ਕੌਰ, ਲੇਖਕ ਤੇ ਪ੍ਰਸਤੁਤਕਰਤਾ ਨੇ ਬਲਵਿੰਦਰ ਸਿੰਘ।

ਆਲ ਇੰਡੀਆ ਰੇਡੀਓ ਨੇ ਆਪਣੇ ਸ਼ਾਨਦਾਰ ਸਫ਼ਰ ਤੇ 9 ਦਹਾਕੇ ਪੂਰੇ ਕਰ ਲਏ ਨੇ ਤੇ ਹੁਣ ਮਨਾ ਰਿਹਾ ਏ ਆਪਣੀ 90ਵੀਂ ਵਰੇਗੰਢ। 8 ਜੂਨ 1936 ਨੂੰ ਆਲ ਇੰਡੀਆ ਰੇਡੀਓ ਦੀ ਸ਼ੁਰੂਆਤ ਹੋਈ ਤੇ 1956 ਤੋਂ ਇਸ ਨੂੰ ਆਕਾਸ਼ਵਾਣੀ ਕਿਹਾ ਜਾਣ ਲੱਗਿਆ। ਇਨ੍ਹਾਂ 90 ਵਰਿਆਂ ਦੌਰਾਨ ਇਹ ਗਵਾਹ ਬਣਿਆ ਭਾਰਤ ਦੀ ਆਜ਼ਾਦੀ ਦਾ, ਇਹ ਗਵਾਹ ਬਣਿਆ ਆਜ਼ਾਦੀ ਦੇ ਮਗਰੋਂ ਉਸਰਦੇ ਤੇ ਵਿਕਸਿਤ ਹੁੰਦੇ ਭਾਰਤ ਦਾ, ਇਹ ਆਵਾਜ਼ ਬਣਿਆ ਦੇਸ਼ ਦੇ ਲੋਕਾਂ ਦੀ ਤੇ ਇਸ ਦੀ ਆਵਾਜ਼ ਗੂੰਜਣ ਲੱਗੀ ਦੇਸ਼ ਦੇ ਕੋਨੇ ਕੋਨੇ ਵਿੱਚ। ਅੱਜ ਇਹ 23 ਭਾਸ਼ਾਵਾਂ ਤੇ 100 ਤੋਂ ਵੱਧ ਬੋਲੀਆਂ ਵਿੱਚ ਰੋਜ਼ਾਨਾ ਪ੍ਰੋਗਰਾਮ ਪ੍ਰਸਾਰਿਤ ਕਰਨ ਵਾਲਾ ਦੁਨੀਆ ਦਾ ਸਭ ਤੋਂ ਵੱਡਾ ਰੇਡੀਓ ਨੈਟਵਰਕ ਏ, ਜਿਸ ਦੀ ਪਹੁੰਚ ਭਾਰਤ ਦੀ ਲਗਭਗ 99% ਵਸੋਂ ਤੱਕ ਏ। ਆਕਾਸ਼ਵਾਣੀ ਦਾ ਹਮੇਸ਼ਾ ਉਦੇਸ਼ ਰਿਹਾ ਏ ਸੂਚਨਾ, ਸਿੱਖਿਆ ਤੇ ਮਨੋਰੰਜਨ। ਜਦੋਂ ਦੇਸ਼ ਵਿੱਚ ਸਾਖਰਤਾ ਦਰ ਬਹੁਤ ਘੱਟ ਸੀ, ਬਹੁਤ ਘੱਟ ਲੋਕਾਂ ਦੀ ਪਹੁੰਚ ਅਖਬਾਰਾਂ ਤੱਕ ਸੀ, ਉਸ ਵੇਲੇ ਆਕਾਸ਼ਵਾਣੀ ਨੇ ਸਭ ਨੂੰ ਸੂਚਨਾ ਨਾਲ ਜੋੜਿਆ, ਦੇਸ਼ ਅਤੇ ਦੁਨੀਆਂ 'ਚ ਕੀ ਵਾਪਰ ਰਿਹਾ ਏ ਇਸ ਬਾਰੇ ਲੋਕਾਂ ਨੂੰ ਚੇਤੰਨ ਕੀਤਾ, ਲੋਕਾਂ ਨੂੰ ਸਿੱਖਿਅਤ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਵਿੱਚ ਆਕਾਸ਼ਵਾਣੀ ਦੀ ਬਹੁਤ ਵੱਡੀ ਭੂਮਿਕਾ ਰਹੀ ਏ। ਲੋਕਾਂ ਨੂੰ ਉਹਨਾਂ ਦੀ ਭਾਸ਼ਾ ਵਿੱਚ ਸਿੱਖਿਆ ਅਤੇ ਜਾਣਕਾਰੀ ਦੇ ਕੇ ਅਤੇ ਜਾਗਰੂਕ ਕਰਕੇ ਉਹਨਾਂ ਦੇ ਜੀਵਨ ਪੱਧਰ ਨੂੰ ਉਚਿਆਉਣ ਵਿੱਚ ਰੇਡੀਓ ਨੇ ਬੇਮਿਸਾਲ ਯੋਗਦਾਨ

ਦਿੱਤਾ ਹੈ। ਸਾਖਰਤਾ, ਸਿੱਖਿਆ, ਸਿਹਤ ਸੰਭਾਲ, ਮਹਿਲਾ ਵਿਕਾਸ, ਬਾਲ ਵਿਕਾਸ, ਸਮਾਜਿਕ ਕੁਰੀਤੀਆਂ ਤੋਂ ਮੁਕਤੀ, ਵਿਗਿਆਨਕ ਵਤੀਰਾ, ਪਸ਼ੂ ਪਾਲਣ ਤੇ ਖੇਤੀਬਾੜੀ, ਯਾਨੀ ਹਰ ਖੇਤਰ ਵਿੱਚ ਹਰ ਵਰਗ ਦੇ ਵਿਕਾਸ ਵਿੱਚ ਨਿੱਗਰ ਭੂਮਿਕਾ ਨਿਭਾਈ। ਹਰੀ ਕ੍ਰਾਂਤੀ ਲਿਆਉਣ ਵਿੱਚ ਆਕਾਸ਼ਵਾਣੀ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ।

0: संगीत साहित्य ते सभ्याचार दे प्रचार प्रसार ते उसदी संभाल विच आकाशवाणी दा कोई सानी नहीं। बहुत सारे संगीतकारां गायकां ते साहित्यकारां नूं हरमन प्यारा बनाउण ते नवे कलाकारां दी प्रतिभा नूं निखारण विच आकाशवाणी ने वडमुल्ला योगदान दिता है। रेडियो ने जिथे सुख वेले लोकां दा साथ दिता उथे औखे वेले भी उन्हां दे अंग संग रहा। दुख ते मुसीबत समय उन्हां दी मदद कीती। ओह भावें कुदरती आफतां जिवें हड़, भूचाल, सुनामी, महामारियां जां मनुख द्वारा पैदा कीतियां आफतां होण, हर मुश्किल दी कड़ी विच आकाशवाणी ने हमेशा लोकां दा साथ दित्ता है। देश दी आजादी दे नाल ही देश नूं वंड दा सामना करना पिया। हजारां लखां लोक लैंदे पंजाब विचों उजड़ के अपने घर बार अते सब कुछ लुटा के भारत पुजे। ਉਨ੍ਹਾਂ ਵਿੱਚੋਂ ਬਹੁਤ ਸਾਰੇ ਦਿੱਲੀ ਅਤੇ ਆਸੇ ਪਾਸੇ ਦੇ ਸ਼ਹਿਰਾਂ ਤੇ ਪਿੰਡਾਂ ਵਿੱਚ ਆ ਕੇ ਰਹਿਣ ਲੱਗੇ। ਉਸ ਔਖੀ ਘੜੀ ਵਿੱਚ ਆਕਾਸ਼ਵਾਣੀ ਦਿੱਲੀ ਵੱਲੋਂ 15 ਮਿੰਟ ਦਾ ਇੱਕ ਰੋਜ਼ਾਨਾ ਪੰਜਾਬੀ ਪ੍ਰੋਗਰਾਮ ਸ਼ੁਰੂ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਲੋਕਾਂ ਦੇ ਸੰਦੇਸ਼ ਪ੍ਰਸਾਰਿਤ ਕੀਤੇ ਜਾਣ ਲੱਗੇ ਜਿਹੜੇ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲੋਂ ਵਿਛੜ ਚੁੱਕੇ ਸਨ ਤੇ ਵੱਖ ਵੱਖ ਥਾਵਾਂ ਤੇ ਆਸਰਾ ਲੈ ਕੇ ਰਹਿਣ ਲੱਗੇ ਸਨ। ਇਸ ਪ੍ਰੋਗਰਾਮ ਵਿੱਚ ਪ੍ਰਸਾਰਿਤ ਹੁੰਦੇ ਸੰਦੇਸ਼ਾਂ ਨੂੰ ਸੁਣ ਕੇ ਲੋਕ ਆਪਣੇ ਵਿਛੜੇ ਪਰਿਵਾਰਕ ਜੀਆਂ ਅਤੇ ਸਾਖ ਸੰਬੰਧੀਆਂ ਨਾਲ ਸੰਪਰਕ ਕਰਨ ਲੱਗੇ। ਇਸ ਤਰ੍ਹਾਂ ਇਸ ਪ੍ਰੋਗਰਾਮ ਨੇ ਹਜ਼ਾਰਾਂ ਲੋਕਾਂ ਨੂੰ ਆਪਣੇ ਪਰਿਵਾਰਾਂ ਅਤੇ ਰਿਸ਼ਤੇਦਾਰਾਂ ਨਾਲ ਮਿਲਵਾਇਆ। ਬਾਅਦ ਵਿੱਚ ਇਸ ਪ੍ਰੋਗਰਾਮ ਦਾ ਸਮਾਂ ਵਧਾ ਦਿੱਤਾ ਗਿਆ ਤੇ ਇਹ ਇੱਕ ਨਿਯਮਿਤ ਪ੍ਰੋਗਰਾਮ ਵਜੋਂ ਸ਼ੁਰੂ ਹੋ ਗਿਆ। ਇਸ ਪ੍ਰੋਗਰਾਮ ਵਿੱਚ ਹਰ ਤਰ੍ਹਾਂ ਦੀ ਵੰਨਗੀ, ਗੀਤ ਸੰਗੀਤ, ਵਾਰਤਾ, ਵਿਚਾਰ ਵਟਾਂਦਰਾ, ਰੂਪਕ, ਕਹਾਣੀ, ਕਵਿਤਾ ਤੇ ਨਾਟਕ ਪੇਸ਼ ਕੀਤੇ ਜਾਣ ਲੱਗੇ। ਇਹ ਪ੍ਰੋਗਰਾਮ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦੀ ਮਹਿਕ ਵੰਡਣ ਵਾਲਾ ਇੱਕ ਹਰਮਨ ਪਿਆਰਾ ਪ੍ਰੋਗਰਾਮ ਬਣ ਗਿਆ। ਇਸ ਪ੍ਰੋਗਰਾਮ ਨੂੰ 4 ਚੰਨ ਲੱਗ ਗਏ ਜਦੋਂ ਪੰਜਾਬੀ ਦੀ ਮੰਨੀ ਪਰਮੰਨੀ ਲੇਖਿਕਾ ਅੰਮ੍ਰਿਤਾ ਪ੍ਰੀਤਮ ਦੀ ਆਵਾਜ਼ ਇਸ ਪ੍ਰੋਗਰਾਮ ਦਾ ਸ਼ਿੰਗਾਰ ਬਣੀ। ਅੰਮ੍ਰਿਤਾ ਪ੍ਰੀਤਮ ਬਤੌਰ ਕੰਪੀਅਰ ਪੰਜਾਬੀ ਪ੍ਰੋਗਰਾਮ ਪੇਸ਼ ਕਰਨ ਲੱਗੀ। ਉਨ੍ਹਾਂ ਦਾ ਸਰੋਤਿਆਂ ਨੂੰ ਸੰਬੋਧਨ ਕਰਨ ਦਾ ਇੱਕ ਵੱਖਰਾ ਅੰਦਾਜ਼ ਸੀ। ਜਦੋਂ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਇਸ ਲੇਖਿਕਾ ਨੂੰ 1997 ਵਿੱਚ ਆਕਾਸ਼ਵਾਣੀ ਨਾਲ ਹੋਈ ਇੱਕ ਇੰਟਰਵਿਊ ਵਿੱਚ ਪੁੱਛਿਆ ਗਿਆ ਕਿ ਉਹ ਅੱਜ ਫੇਰ ਸਰੋਤਿਆਂ ਨੂੰ ਕਿੰਨਾ ਸ਼ਬਦਾਂ ਨਾਲ ਸੰਬੋਧਨ ਕਰਨਾ ਚਾਹੁਣਗੇ ਤਾਂ ਉਨ੍ਹਾਂ ਆਖਿਆ,
1: ਆਵਾਜ਼ ਦੀ ਦੁਨੀਆ ਦੇ ਦੋਸਤੋ, ਅੱਜ ਵੀ ਆਪਣੇ ਸੁਣਨ ਵਾਲਿਆਂ ਨੂੰ ਮੁਖਾਤਬ ਹੋਣਾ ਹੋਵੇ ਤਾਂ ਇਹਨਾਂ ਲਫ਼ਜ਼ਾਂ ਨਾਲ ਹੀ ਹੋਵਾਂਗੀ। ਉਹੀ ਲਹਿਜ਼ਾ, ਉਹੀ ਸਲੀਕਾ, ਉਹੀ ਖਲੂਸ, ਗੱਲ ਜ਼ਰੂਰ ਹੋਰ ਵਸੀ ਹੋ ਜਾਏਗੀ। ਅੰਤਰ ਚੇਤਨਾ ਦੀ, ਰੂਹਾਨੀ ਇਲਮ ਦੀ, ਕਾਇਨਾਤ ਦੇ ਸ਼ਕਤੀ ਕਣਾਂ ਦੀ, ਜਿਹਦੇ ਨਾਲ ਅਸੀਂ ਸਾਰੇ ਜੁੜੇ ਹੋਏ ਹਾਂ।
0: ਅੰਮ੍ਰਿਤਾ ਪ੍ਰੀਤਮ ਨੇ ਆਪਣੀ ਪ੍ਰਸਿੱਧ ਕਵਿਤਾ ਅੱਜ ਆਖਾਂ ਵਾਰਿਸ ਸ਼ਾਹ ਨੂੰ ਦਾ ਉਚਾਰਨ ਵੀ ਕੀਤਾ।
1: ਅੱਜ ਆਖਾਂ ਵਾਰਿਸ ਸ਼ਾਹ ਨੂੰ, ਕਿਤੋਂ ਕਬਰਾਂ ਵਿੱਚੋਂ ਬੋਲ, ਤੇ ਅੱਜ ਕਿਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ। ਇੱਕ ਰੋਈ ਸੀ ਧੀ ਪੰਜਾਬ ਦੀ, ਤੂੰ ਲਿਖ ਲਿਖ ਮਾਰੇ ਵੈਣ, ਅੱਜ ਲੱਖਾਂ ਤੀਆਂ ਰੋਂਦੀਆਂ ਤੈਨੂੰ ਵਾਰਿਸ ਸ਼ਾਹ ਨੂੰ ਕਹਿਣ।
0: ਪੰਜਾਬੀ ਦੇ ਪ੍ਰਸਿੱਧ ਸਾਹਿਤਕਾਰ ਕਰਤਾਰ ਸਿੰਘ ਦੁੱਗਲ ਦਾ ਪੰਜਾਬੀ ਰੇਡੀਓ ਨਾਟਕ ਵਿੱਚ ਵੀ ਉੱਗਾ ਨਾ ਏ। ਉਹ ਆਲ ਇੰਡੀਆ ਰੇਡੀਓ ਲਾਹੌਰ ਵਿਖੇ ਨਾਟਕ ਵਿਭਾਗ ਦੇ ਮੁਖੀ ਸਨ। ਵੰਡ ਤੋਂ ਮਗਰੋਂ ਉਹ ਆਕਾਸ਼ਵਾਣੀ ਦਿੱਲੀ ਵਿਖੇ ਉੱਚ ਅਧਿਕਾਰੀ ਦੇ ਤੌਰ ਤੇ ਵੀ ਕੰਮ ਕਰਦੇ ਰਹੇ ਤੇ ਪੰਜਾਬੀ ਪ੍ਰੋਗਰਾਮ ਨੂੰ ਵੀ ਉਹਨਾਂ ਦਾ ਮਾਰਗ ਦਰਸ਼ਨ ਮਿਲਦਾ ਰਿਹਾ। ਸਾਲ

0: 2010 ਵਿੱਚ ਆਕਾਸ਼ਵਾਣੀ ਨੂੰ ਦਿੱਤੀ ਇੱਕ ਇੰਟਰਵਿਊ ਵਿੱਚ ਕਰਤਾਰ ਸਿੰਘ ਦੁੱਗਲ ਨੇ ਆਪਣੇ ਵੇਲੇ ਦੀਆਂ ਯਾਦਾਂ ਸਾਂਝੀਆਂ ਕਰਦੇ ਹੋਇਆਂ ਦੱਸਿਆ ਸੀ।
1: ਆਕਾਸ਼ਵਾਣੀ ਦਰਅਸਲ ਸਾਡੇ ਜ਼ਮਾਨੇ ਵਿੱਚ ਇੱਕ ਇਲੀਟਿਸਟ ਡਿਪਾਰਟਮੈਂਟ ਸੀ, ਜਿੱਥੋਂ ਦੇ ਲੋਕ ਜਿਹੜੇ ਸਨ ਸਭ ਤੋਂ ਜ਼ਿਆਦਾ ਪੜ੍ਹੇ ਹੋਏ, ਜ਼ਿਆਦਾ ਤੋਂ ਜ਼ਿਆਦਾ ਮਿਊਜ਼ਿਕ ਨੂੰ ਸਮਝਣ ਵਾਲੇ, ਆਰਟ ਨੂੰ ਸਮਝਣ ਵਾਲੇ ਇਹ ਲੋਕ ਸਮਝੇ ਜਾਂਦੇ ਸਨ। ਮਸਲਨ ਮੈਨੂੰ ਯਾਦ ਹੈ ਕਿ ਜਦੋਂ ਬੁਖਾਰੀ ਸਾਹਿਬ ਸਾਡੇ ਡਾਇਰੈਕਟਰ ਜਨਰਲ ਜਾ ਰਹੇ ਸਨ ਰਿਟਾਇਰ ਹੋ ਕੇ, ਉਹ ਲਾਹੌਰ ਆਏ ਪਾਰਟੀਸ਼ਨ ਤੋਂ ਬਿਲਕੁਲ ਕੁਝ ਮਹੀਨੇ ਪਹਿਲੇ। ਬੁਖਾਰੀ ਸਾਹਿਬ ਡਰਾਮੇ ਵਿੱਚ ਬੜਾ ਇੰਟਰਸਟ ਲੈਂਦੇ ਸਨ। ਸੈਯਦ ਇਮਤਿਆਜ਼ ਅਲੀ ਤਾਜ ਨੇ ਕਿਹਾ ਬੁਖਾਰੀ ਸਾਹਿਬ ਨੂੰ ਕਿ ਬਈ ਤੁਸੀਂ ਆਏ ਹੋ ਅਤੇ ਇੱਕ ਆਖਰੀ ਤੋਹਫ਼ਾ ਸਾਡੇ ਵਾਸਤੇ ਲਾਹੌਰ ਵਾਸਤੇ ਛੋੜ ਜਾਓ, ਤੁਸੀਂ ਇੱਕ ਡਰਾਮਾ ਪ੍ਰੋਡਿਊਸ ਕਰੋ। ਉਹ ਕਹਿੰਦੇ ਮੈਂ ਡਰਾਮਾ ਪ੍ਰੋਡਿਊਸ ਕਰਦਾ, ਤਾਂ ਮੈਂ ਲਾਹੌਰ ਰੇਡੀਓ ਸਟੇਸ਼ਨ 'ਤੇ ਡਰਾਮੇ ਦਾ ਇੰਚਾਰਜ ਸੀ, ਤਾਂ ਮੈਨੂੰ ਬੁਲਾਇਆ ਗਿਆ ਕਿ ਬਈ ਤੂੰ ਕੁਛ ਸਕ੍ਰਿਪਟ ਬੁਖਾਰੀ ਸਾਹਿਬ ਨੂੰ ਦੇ ਦਿਓ, ਇਹ ਆਪਣਾ ਸਕ੍ਰਿਪਟ ਚੁਣਨਗੇ। ਮੈਂ ਉਹਨਾਂ ਨੂੰ 5-7 ਅੱਛੇ ਸਕ੍ਰਿਪਟ ਦੇ ਦਿੱਤੇ ਕਿ ਤੁਸੀਂ ਚੁਣ ਲਓ। ਉਹਨਾਂ ਨੂੰ ਉਹਦੇ 'ਚ ਇੱਕ ਸਕ੍ਰਿਪਟ ਚੁਣ ਲਿਆ। ਫਿਰ ਇਹ ਫੈਸਲਾ ਹੋਇਆ ਕਿ ਜਿਹੜੀ ਲਾਹੌਰ ਦੀ ਕਾਸਟ ਹੈ ਬੁਖਾਰੀ ਸਾਹਿਬ ਦੇ ਹਵਾਲੇ ਕਰ ਦਿਓ, ਉਹਦੇ 'ਚ ਜਿਹਨੂੰ ਮਰਜ਼ੀ ਚੁਣ ਲੈ ਆਪਣੇ ਆਰਟਿਸਟ ਵੀ। ਤਾਂ ਸਕ੍ਰਿਪਟ ਉਹਨਾਂ ਨੇ ਪਸੰਦ ਕਰ ਲਿਆ, ਫਿਰ ਕਾਸਟ ਸਾਰੀ ਮਾਈਕ੍ਰੋਫੋਨ 'ਤੇ ਉਹਨਾਂ ਸੁਣ ਕੇ ਆਪਣੀ ਚੁਣ ਲਈ। ਜਦੋਂ ਇਹ ਦੋਵੇਂ ਐਕਸਰਸਾਈਜ਼ ਖਤਮ ਹੋਈਆਂ ਤਾਂ ਕਹਿਣ ਲੱਗੇ, ਉਹਨਾਂ ਨੂੰ ਪ੍ਰੋਡਿਊਸ ਕਰਨਾ ਸੀ ਡਰਾਮਾ, ਕਹਿਣ ਲੱਗੇ ਮੈਨੂੰ ਜਿਹੜਾ ਤੁਸੀਂ ਤਾਂ ਇਹ ਡਰਾਮਾ ਜਿਹੜਾ ਹੈ ਤੁਸੀਂ ਵੀ ਤਾਂ ਪ੍ਰੋਡਿਊਸ ਕੀਤਾ ਹੋਣਾ ਨਾ। ਉਹ ਮੈਂ ਪ੍ਰੋਡਿਊਸ ਕੀਤਾ ਹੋਇਆ ਸੀ, ਤਾਂ ਮੇਰੇ ਸਟੇਸ਼ਨ ਡਾਇਰੈਕਟਰ ਰਸ਼ੀਦ ਸਨ, ਕਹਿਣ ਲੱਗੇ ਐਸੇ ਕਰੋ ਤੁਮ ਇਹ ਜਿਹੜਾ ਪਲੇ ਹੈ ਇਹਦੀ ਰਿਕਾਰਡਿੰਗ ਬੁਖਾਰੀ ਸਾਹਿਬ ਨੂੰ ਸੁਣਾ ਦਿਓ। ਤਾਂ ਬੁਖਾਰੀ ਸਾਹਿਬ ਸਟੇਸ਼ਨ ਦੇ ਕਮਰੇ 'ਚ ਬੈਠੇ ਔਰ ਮੈਂ ਕੰਟਰੋਲ ਰੂਮ ਵਿੱਚ ਜਾ ਕੇ ਉਹਨੂੰ ਪਲੇਬੈਕ ਕੀਤਾ। ਜਦੋਂ ਡਰਾਮਾ ਮੇਰਾ ਸੁਣ ਚੁੱਕੇ ਤਾਂ ਮੈਂ ਅੰਦਰ ਗਿਆ ਸਟੇਸ਼ਨ ਡਾਇਰੈਕਟਰ ਦੇ ਕਮਰੇ 'ਚ, ਅਤੇ ਉਹ ਉੱਠ ਕੇ ਆ ਗਏ ਦਰਵਾਜ਼ੇ 'ਤੇ ਹੀ, ਮੈਨੂੰ ਗਲੇ ਲਗਾਇਆ, ਪਿਆਰ ਕੀਤਾ, ਕਹਿਣ ਲੱਗੇ ਮਾਈ ਡੀਅਰ ਆਈ ਕਾਂਟ ਇੰਪਰੂਵ ਅਪਾਨ ਇਟ। ਉਹਨਾਂ ਨੇ ਪ੍ਰੋਡਿਊਸ ਨਹੀਂ ਕੀਤਾ ਔਰ ਛੱਡ ਗਿਆ। ਅਤੇ ਇਹ ਸਨ ਇਹ ਬੁਖਾਰੀ ਸਾਹਿਬ ਸਨ ਸਾਡੇ ਡਾਇਰੈਕਟਰ ਜਨਰਲ, ਬਹੁਤ ਹੀ ਪਿਆਰ ਕਰਨ ਵਾਲੇ ਸਰ ਸਨ।
0: ਪੰਜਾਬੀ ਪ੍ਰੋਗਰਾਮ ਲਗਾਤਾਰ ਪੰਜਾਬੀ ਭਾਸ਼ਾ, ਪੰਜਾਬੀ ਸਾਹਿਤ ਅਤੇ ਸੱਭਿਆਚਾਰ ਨੂੰ ਉਚਿਆਉਣ ਲਈ ਪ੍ਰਤੀਬੱਧ ਹੈ। ਪੰਜਾਬੀ ਸੰਗੀਤ ਅਤੇ ਲੋਕ ਸੰਗੀਤ ਰਾਹੀਂ ਸਰੋਤਿਆਂ ਦਾ ਮਨੋਰੰਜਨ ਕਰਨ ਦੇ ਨਾਲ ਨਾਲ ਇਸ ਵਿਰਾਸਤ ਨੂੰ ਸੰਭਾਲਣ ਅਤੇ ਇਸ ਦੇ ਪ੍ਰਚਾਰ ਪ੍ਰਸਾਰ ਲਈ ਵੀ ਪੰਜਾਬੀ ਪ੍ਰੋਗਰਾਮ ਉਪਰਾਲੇ ਕਰਦਾ ਰਿਹਾ ਹੈ। ਪੰਜਾਬੀ ਪ੍ਰੋਗਰਾਮ ਨੇ ਨਵੇਂ ਤੇ ਪੁਰਾਣੇ ਕਲਾਕਾਰਾਂ ਨੂੰ ਆਪਣੀ ਕਲਾ ਨੂੰ ਪੇਸ਼ ਕਰਨ ਦੇ ਮੌਕੇ ਪ੍ਰਦਾਨ ਕੀਤੇ ਨੇ। ਮੰਨੇ ਪਰਮੰਨੇ ਗਾਇਕਾਂ ਜਿਵੇਂ ਸੁਰਿੰਦਰ ਕੌਰ, ਆਸਾ ਸਿੰਘ ਮਸਤਾਨਾ, ਪੁਸ਼ਪਾ ਹੰਸ, ਮੋਹਨੀ ਨਰੂਲਾ, ਜਸਪਿੰਦਰ ਨਰੂਲਾ, ਊਸ਼ਾ ਸੇਠ, ਨੀਲਮ ਸਾਹਨੀ, ਲਾਜ ਸਚਦੇਵਾ ਤੇ ਹੋਰ ਬਹੁਤ ਸਾਰੇ ਕਲਾਕਾਰਾਂ ਦੀ ਪਛਾਣ ਆਕਾਸ਼ਵਾਣੀ ਦੁਆਰਾ ਬਣੀ। ਬਹੁਤ ਸਾਰੇ ਨਾਮਵਰ ਕਲਾਕਾਰਾਂ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਆਕਾਸ਼ਵਾਣੀ ਤੋਂ ਹੀ ਕੀਤੀ। ਸੁਰਿੰਦਰ ਕੌਰ ਤੇ ਆਸਾ ਸਿੰਘ ਮਸਤਾਨਾ ਨੇ ਸ਼ੁਰੂਆਤ ਆਲ ਇੰਡੀਆ ਰੇਡੀਓ ਲਾਹੌਰ ਤੋਂ ਕੀਤੀ ਤੇ ਫਿਰ ਦਿੱਲੀ ਆਉਣ ਤੋਂ ਬਾਅਦ ਜੀਵਨ ਭਰ ਆਕਾਸ਼ਵਾਣੀ ਦਿੱਲੀ ਦੇ ਪੰਜਾਬੀ ਪ੍ਰੋਗਰਾਮ ਨਾਲ ਜੁੜੇ ਰਹੇ। 1994 ਚ ਕੀਤੀ ਇੱਕ ਗੱਲਬਾਤ ਵਿੱਚ ਸੁਰਿੰਦਰ ਕੌਰ ਨੇ ਦੱਸਿਆ ਸੀ,
2: ਸਨ 43 ਵਿੱਚ 30 ਅਗਸਤ ਨੂੰ ਮੇਰਾ ਪਹਿਲਾ ਪ੍ਰੋਗਰਾਮ ਸੀ ਰੇਡੀਓ ਤੇ। ਐਕਚੁਅਲੀ ਮੈਂ ਗਈ ਤੇ ਸਭ ਬੱਚਿਆਂ ਦੀ ਆਡੀਸ਼ਨ ਦੇਣ ਵਾਸਤੇ, ਮੈਂ ਵੀ ਬੱਚਾ ਸਾਂ ਉਦੋਂ, ਏਡੀ ਏਡੀ ਬੁੱਢੀ ਨਹੀਂ ਹੋਈ ਹਜੇ, ਤੇ ਗਈ ਸਾਂ ਬੱਚਿਆਂ ਦੀ ਆਡੀਸ਼ਨ ਦੇਣ ਵਾਸਤੇ। ਪਰ ਉਹਨਾਂ ਨੇ ਜਿਸ ਵੇਲੇ ਮੇਰੀ ਆਡੀਸ਼ਨ ਲਈ ਤੇ ਉਹਨਾਂ ਨੇ ਮੈਨੂੰ ਜਰਨਲ 'ਚ ਰੱਖ ਲਿਆ।

0: ਪ੍ਰਸਿੱਧ ਗਾਇਕਾ ਅਤੇ ਫਿਲਮ ਅਭਿਨੇਤਰੀ ਪੁਸ਼ਪਾ ਹੰਸ ਨੇ ਸੰਨ 2009 ਵਿੱਚ ਆਪਣੇ ਅਨੁਭਵ ਸਾਂਝੇ ਕਰਦੇ ਹੋਏ ਕਿਹਾ ਸੀ।
1: 11 ਸਾਲ ਦੀ ਸੀ ਜਦ ਮੈਂ ਪਹਿਲਾ ਪ੍ਰੋਗਰਾਮ ਦਿੱਤਾ ਤੇ ਕੱਲਿਆਂ ਜਾਣ ਦੀ ਇਜਾਜ਼ਤ ਨਹੀਂ ਸੀ ਘਰੋਂ, ਇਤਨੇ ਜ਼ਿਆਦਾ ਕੰਜ਼ਰਵੇਟਿਵ ਸਨ। ਇਹ ਮੇਰੇ ਨਾਨਾ ਜੀ ਨੂੰ ਕਿਹਾ ਤੁਸੀਂ ਗਲਤੀ ਕਰ ਰਹੇ, ਇਹਨੂੰ ਗਾਣਾ ਸਿਖਾ ਕੇ ਕਿਸੇ ਨੇ ਵਿਆਹ ਵੀ ਨਹੀਂ ਕਰਨਾ, ਕੁੜੀ ਘੱਟ ਬੈਠੀ ਰਹੇਗੀ। ਪਰ ਮੇਰੇ ਨਾਨਾ ਜੀ ਬੜੇ ਸਟਰੋਂਗ ਸਨ, ਬਹੁਤ ਵੱਡੇ ਬੈਰਿਸਟਰ ਸਨ, ਜੱਜ ਵੀ ਬਣੇ ਨਾਲ, ਉਹਨਾਂ ਨੇ ਮਨਾ ਲਿਆ ਉਹਨਾਂ ਨੂੰ। ਤੇ ਮੈਂ ਉੱਥੇ ਗਈ ਰੇਡੀਓ ਤੇ, ਪਹਿਲੇ ਬੱਚਿਆਂ ਦਾ ਪ੍ਰੋਗਰਾਮ ਹੁੰਦਾ ਸੀ, ਬੱਚਿਆਂ ਦਾ ਪ੍ਰੋਗਰਾਮ, ਉੱਥੇ ਜੀ ਗਾਣਾ ਗਾਇਆ ਤੇ 5 ਰੁਪਏ ਦਾ ਚੈੱਕ ਮਿਲਿਆ, ਜਿਤਨੇ ਵੀ ਬੱਚੇ ਸਨ। ਔਰ ਉਹ ਇੰਨਾ ਪ੍ਰੈਸ਼ੀਅਸ ਹੈ ਕਿ ਮੇਰੇ ਕੋਲ ਹਾਲੇ ਤੱਕ ਹੈ।

0: ਪੰਜਾਬੀ ਪ੍ਰੋਗਰਾਮ ਵਿੱਚ ਹਰ ਖੇਤਰ ਦੀਆਂ ਉੱਘੀਆਂ ਸ਼ਖਸੀਅਤਾਂ ਭਾਗ ਲੈਂਦੀਆਂ ਰਹੀਆਂ ਅਤੇ ਚਰਚਿਤ ਵਿਅਕਤੀਆਂ ਨੂੰ ਸਰੋਤਿਆਂ ਦੇ ਰੂਬਰੂ ਕੀਤਾ ਜਾਂਦਾ ਰਿਹਾ। ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਪ੍ਰਸਿੱਧ ਬਾਲੀਵੁੱਡ ਅਭਿਨੇਤਾ ਮਨੋਜ ਕੁਮਾਰ ਨੇ 1987 ਵਿੱਚ ਆਪਣੇ ਮੁੱਢਲੇ ਦਿਨਾਂ ਨੂੰ ਯਾਦ ਕਰਦੇ ਹੋਇਆਂ ਦੱਸਿਆ ਸੀ।
1: ਫਿਰ ਫਿਲਮਾਂ ਦੇਖਣ ਦਾ ਥੋੜਾ ਜਿਹਾ ਸ਼ੌਕ ਪੂਰਾ ਹੋਇਆ ਤੇ ਮੈਂ ਦਿੱਲੀ ਫਿਲਮ ਦੇਖੀ। ਹੁਣ ਝੂਠ ਕਿਉਂ ਬੋਲਣਾ, ਟਿਕਟ ਸੱਚੀ ਗੱਲ ਬਲੈਕ ਵਿੱਚ ਹੀ ਖਰੀਦੀ ਸੀ ਅਤੇ ਸਰਦੀਆਂ ਦੇ ਦਿਨ ਸਨ, ਹਨੇਰਾ ਪੈ ਗਿਆ ਜਲਦੀ, ਤਾਂ ਹੁਣ ਘਰ ਜਾਣ ਜੋਗੇ ਪੈਸੇ ਨਹੀਂ ਹੈਗੇ, ਬੱਸ ਜੋਗੇ ਖਲੋਤਾ ਔਰ ਹਨੇਰਾ ਬਹੁਤ, ਰਸਤੇ ਜੰਗਲ ਸੀ, ਜਰਾ ਜਿਹਾ ਡਰ ਵੀ ਲੱਗਦਾ ਸੀ। ਮੈਂ ਖਲੋਤਾ ਆ, ਇੱਕ ਸਰਦਾਰ ਜੀ ਮੋਟਰਸਾਈਕਲ 'ਤੇ ਲੰਘ ਰਹੇ ਸਨ, ਉਹਨਾਂ ਦਾ ਮੋਟਰਸਾਈਕਲ ਖਰਾਬ ਹੋਇਆ ਅਤੇ ਮੈਂ ਕਿਹਾ ਜੀ ਮੈਂ ਕੋਈ ਮਦਦ ਕਰਦੇ ਹਾਂ। ਬਹਿਰਹਾਲ ਉਹਨਾਂ ਨੇ ਮੈਨੂੰ ਕਿਹਾ ਕਿ ਕੀ ਗੱਲ ਤੂੰ ਇੱਥੇ ਕੀ ਕਰ ਰਿਹਾ। ਮੈਂ ਕਿਹਾ ਜੀ ਇਸ ਤਰ੍ਹਾਂ ਫਿਲਮ ਦੇਖਣ ਆਇਆ ਸਾਂ, ਪੈਸੇ ਘੱਟ ਗਏ ਅਤੇ ਬਲੈਕ 'ਚ ਲਈ ਟਿਕਟ। ਅੱਛਾ ਖਾਧਾ ਵਾਧਾ ਵੀ ਹੈ ਕਿ ਨਹੀਂ? ਮੈਂ ਕਿਹਾ ਨਹੀਂ। ਤੁਸੀਂ ਕਿੱਧਰ ਜਾ ਰਹੇ ਹੋ? ਕਹਿਣ ਲੱਗਾ ਜੀ ਮੈਂ ਕਿੰਗਜ਼ਵੇ ਕੈਂਪ ਵੱਲ ਜਾ ਰਿਹਾ। ਮੈਂ ਕਿਹਾ ਜੀ ਮੈਂ ਵੀ ਉੱਧਰ ਜਾਣਾ। ਕਹਿੰਦਾ ਪਿੱਛੇ ਬਹਿ ਜਾ, ਤੈਨੂੰ ਛੱਡ ਆਵਾਂ। ਅਸੀਂ ਮੋਟਰਸਾਈਕਲ 'ਤੇ ਬੈਠੇ, ਕਹਿਣ ਲੱਗਾ ਫਿਲਮ 'ਤੇ ਦੇਖ ਲਿੱਤੀ, ਪਹਿਲਾਂ ਖਾਧਾ ਵਾਧਾ ਵੀ ਹੈ ਕਿ ਨਹੀਂ ਕੁਝ? ਮੈਂ ਕਿਹਾ ਸੱਚੀ ਗੱਲ ਹੈ ਜੀ, ਨਹੀਂ ਖਾਣ ਜੋਗੇ ਵੀ ਪੈਸੇ ਨਹੀਂ ਸਨ ਬੱਚੇ। ਕਹਿੰਦੇ ਸਹੁਰਿਆ ਪਹਿਲੇ ਕੁਝ ਖਾ ਤੇ ਲੈ, ਫਿਰ ਤੈਨੂੰ ਘਰ ਛੱਡਦਾ। ਮੈਨੂੰ ਖਵਾ ਕੇ ਘਰ ਲਿਆ। ਉਸ ਤੋਂ ਬਾਅਦ ਸਿਲਸਿਲਾ ਚੱਲਦਾ ਰਿਹਾ। ਅਸੀਂ ਬੰਬਈ ਆ ਗਏ। ਬੰਬਈ 'ਚ ਇੱਧਰ ਉੱਧਰ ਕੁਝ ਥੋੜ੍ਹਾ ਜਿਹਾ ਠੋਕਣਾ ਖਾ ਰਹੇ ਸਨ ਅਤੇ ਕੁਝ ਕੰਮ ਮਿਲਿਆ। ਮੈਂ ਬੋਂਬੇ ਟਾਕੀ ਦੀ ਵਿੱਚ ਸ਼ੂਟਿੰਗ ਕਰ ਰਿਹਾ ਸਾਂ, ਫਿਲਮਿਸਤਾਨ ਦੀ ਪਿਕਚਰ ਸੀ ਅਤੇ ਰਾਤੀ ਬਾਰਿਸ਼ ਬੜੀ ਜ਼ੋਰ ਦੀ ਹੋ ਰਹੀ ਸੀ ਔਰ ਮੈਂ ਸੋਚਿਆ ਕਿ ਪੈਦਲ ਚਲਾ ਜਾਵਾਂਗਾ। ਬਾਰਿਸ਼ ਬੜੀ ਜ਼ੋਰ ਦੀ ਹੋ ਰਹੀ ਔਰ ਮੈਂ ਖਲੋਤਾ ਆ, ਭਿੱਜ ਰਿਹਾ ਅਤੇ ਰਾਜ ਹੀ ਨਿਕਲੇ ਉਹ ਬੰਬਈਆ ਬਾਦਸ਼ਾਹ ਬੋਲੇ, ਕੌਣ ਆ ਬਈ ਅੱਧੀ ਰਾਤ ਕੋਈ ਇੱਧਰ ਕਿਉਂ ਭੀਗ ਰਹੇ ਹੋ? ਮੈਂ ਕਿਹਾ ਸਰਦਾਰ ਜੀ ਮੈਂ ਪੰਜਾਬੀ ਹਾਂ, ਮੈਂ ਐਕਟਰ ਹੈਗਾ। ਕੀ ਨਾਂ ਤੇਰਾ? ਮੈਂ ਕਿਹਾ ਜੀ ਮਨੋਜ ਕੁਮਾਰ। ਕਹਿੰਦਾ ਸੁਣਿਆ ਤਾਂ ਨਹੀਂ? ਮੈਂ ਕਿਹਾ ਜੀ

0: ਕੀ ਤਕਲੀਫ ਹੈ? ਮੈਂ ਕਿਹਾ ਜੀ ਇੱਥੋਂ 2 ਮੀਲ ਹੈਗਾ ਸਟੂਡੀਓ, ਮੈਂ ਕੀ ਕਰਾਂ, ਪੈਸੇ ਵੀ ਨਹੀਂ ਹੈਗੇ। ਉਹ ਤਾਂ ਪੰਜਾਬੀ ਹੈ, ਪੰਜਾਬੀ ਤਾਂ ਹੁੰਦਾ, ਪੰਜਾਬੀ ਭੁੱਖਾ ਮਰ ਜਾਏ ਤਾਂ ਲਾਹਣਾ ਤੇ ਚੱਲ ਮੇਰੀ ਟੈਕਸੀ ਤੇ ਬੈਠ। ਉਹ ਘਰ ਲੈ ਗਏ, ਉਹ ਮੈਨੂੰ ਸਟੂਡੀਓ ਤੱਕ ਛੱਡ ਕੇ ਆਏ।
1: ਇਸੇ ਤਰ੍ਹਾਂ ਹਿੰਦੀ ਫਿਲਮਾਂ ਦੇ ਪ੍ਰਸਿੱਧ ਗੀਤਕਾਰ ਗੁਲਸ਼ਨ ਬਾਵਰਾ ਨੇ 1987 ਵਿੱਚ ਹੀ ਇੱਕ ਗੱਲਬਾਤ ਦੌਰਾਨ ਪੰਜਾਬ ਦੀ ਮਿੱਟੀ ਦੀ ਮਹਿਕ ਨੂੰ ਯਾਦ ਕਰਦੇ ਹੋਏ ਆਪਣੇ ਇੱਕ ਹਰਮਨ ਪਿਆਰੇ ਫਿਲਮੀ ਗੀਤ ਦੇ ਸਿਰਜਣਾਤਮਕ ਪਲਾਂ ਦੇ ਅਹਿਸਾਸ ਸਾਂਝੇ ਕੀਤੇ।
2: ਭਾਵੇਂ ਦੁਨੀਆਂ ਦੇ ਕਿਸੇ ਕੋਨੇ ਤੇ ਚਲੇ ਜਾਓ, ਪਰ ਫਿਰ ਜਿਹੜਾ ਪੰਜਾਬ ਵਿੱਚ ਜੰਮਿਆ ਪਲਿਆ ਔਰ ਵੱਡਾ ਹੋਇਆ ਨਾ, ਉਹ ਫਿਰ ਉਹਨੂੰ ਪੰਜਾਬ ਦਾ ਰੰਗ ਜੋ ਮਜ਼ਾ ਦਿੰਦਾ ਨਾ, ਉਹ ਹੋਰ ਕੋਈ ਰੰਗ ਨਹੀਂ ਦੇ ਸਕਦਾ। ਮੈਨੂੰ 30 ਸਾਲ ਹੋ ਗਏ ਨੇ ਬੰਬਈ ਦੇ ਵਿੱਚ ਆਇਆ ਹਾਂ। ਮੈਂ ਰੇਲਵੇ 'ਚ ਨੌਕਰੀ ਕਰਦਾ ਸਾਂ, ਕਲਰਕ ਸਾਂ, ਗੁਡਸ ਕਲਰਕ, ਅਤੇ ਜਦੋਂ ਪੰਜਾਬ ਦੀ ਕਣਕ ਆਉਂਦੀ ਸੀ ਨਾ ਔਰ ਗੋਡਾਊਨ ਦੇ ਵਿੱਚ ਮੈਂ ਉਹਨੂੰ ਸੁੰਘਦਾ ਸਾਂ, ਅਤੇ ਇੰਨਾ ਮਜ਼ਾ ਆਉਂਦਾ ਸੀ, ਇੰਝ ਲੱਗਦਾ ਸੀ ਪੰਜਾਬ ਚੱਲ ਕੇ ਇੱਥੇ ਆ ਗਿਆ। ਔਰ ਉਸੇ ਸੁਗੰਧ ਨੇ ਮੈਨੂੰ ਇੰਸਪਾਇਰ ਕੀਤਾ ਔਰ ਮੇਰੇ ਮੂੰਹੋਂ ਇੱਕ ਦਿਨ ਨਿਕਲ ਗਿਆ, ਮੇਰੇ ਦੇਸ਼ ਦੀ ਧਰਤੀ ਸੋਨਾ ਉਗਲੇ, ਉਗਲੇ ਹੀਰੇ ਮੋਤੀ, ਮੇਰੇ ਦੇਸ਼ ਦੀ ਧਰਤੀ। ਇਹ ਮੁਖੜਾ ਤਾਂ ਮੈਂ ਲਿਖ ਦਿੱਤਾ, ਅੰਤਰੇ ਮੈਂ ਨਹੀਂ ਲਿਖ ਪਾਇਆ। ਇੱਕ ਦਿਨ ਮੈਂ ਲੁਧਿਆਣੇ ਤੋਂ ਚੰਡੀਗੜ੍ਹ ਜਾ ਰਿਹਾ ਸਾਂ, ਅਤੇ ਬੱਸ ਰਸਤੇ ਦੇ ਵਿੱਚ ਕਿਰੇ ਰੁਕੀ ਔਰ ਮੈਂ ਵੇਖਿਆ ਕੂਏ ਦੇ ਉੱਤੇ ਰੈਤ ਚੱਲ ਰਿਹਾ ਸੀ, ਬਲਦ ਸਨ ਉਹਨਾਂ ਦੇ ਗਲੇ ਦੇ ਵਿੱਚ ਘੁੰਗਰੂ ਛੰਨ ਛੰਨ ਛੰਨ ਛੰਨ ਕਰ ਰਹੇ ਸਨ, ਅਤੇ ਉਹ ਛੰਨ ਛੰਨ ਨੇ ਮੈਨੂੰ ਇੰਸਪਾਇਰ ਕੀਤਾ ਔਰ ਉੱਥੇ ਮੈਂ ਲਿਖਿਆ, ਬੈਲੋ ਕੇ ਗਲੇ ਮੇਂ ਜਬ ਘੁੰਗਰੂ ਜੀਵਨ ਕਾ ਰਾਗ ਸੁਣਾਤੇ ਹੈ, ਗਮ ਕੋਸੋਂ ਦੂਰ ਹੋ ਜਾਤਾ ਹੈ, ਖੁਸ਼ੀਓ ਕੇ ਕਮਲ ਮੁਸਕਾਤੇ ਹੈ।
1: ਪੰਜਾਬੀ ਪ੍ਰੋਗਰਾਮ ਹਮੇਸ਼ਾ ਸਰੋਤਿਆਂ ਦੇ ਅੰਗ ਸੰਗ ਚੱਲਦਾ ਰਿਹਾ, ਵੱਖ ਵੱਖ ਵਿਸ਼ਿਆਂ ਤੇ ਵੱਖ ਵੱਖ ਰੂਪਾਂ ਵਿੱਚ ਵੰਨ ਸੁਵੰਨੇ ਪ੍ਰੋਗਰਾਮਾਂ ਦਾ ਗੁਲਦਸਤਾ ਲੈ ਕੇ ਤੁਹਾਡੇ ਤੱਕ ਪਹੁੰਚਦਾ ਰਿਹਾ ਏ, ਮਿੱਟੀ ਦੀ ਮਹਿਕ ਲੈ ਕੇ ਤੁਹਾਡੇ ਵਿਹੜਿਆਂ ਨੂੰ ਮਹਿਕਾਉਂਦਾ ਰਿਹਾ ਏ, ਮਿੱਟੀ ਨਾਲ ਜੁੜੇ ਲੋਕਾਂ ਦੀ ਬਾਤ ਪਾਉਂਦਾ ਰਿਹਾ ਏ, ਅਜਿਹੀਆਂ ਸ਼ਖਸੀਅਤਾਂ ਨੂੰ ਤੁਹਾਡੇ ਸਨਮੁੱਖ ਕਰਦਾ ਰਿਹਾ ਏ ਜਿਹੜੇ ਕਾਮਯਾਬੀ ਅਤੇ ਸ਼ੋਹਰਤ ਦੀ ਟੀਸੀ ਤੇ ਬਹਿ ਕੇ ਵੀ ਕਦੇ ਆਪਣੀ ਧਰਤੀ ਤੇ ਧਰਤੀ ਦੇ ਲੋਕਾਂ ਨੂੰ ਨਹੀਂ ਭੁੱਲਦੇ। ਪੰਜਾਬੀ ਦੇ ਮੰਨੇ ਪਰਮੰਨੇ ਨਾਟਕਕਾਰ ਸਵਰਗਵਾਸੀ ਡਾਕਟਰ ਚਰਨਦਾਸ ਸਿੱਧੂ ਨੇ ਜਿੱਥੇ ਆਪਣੇ ਨਾਟਕਾਂ ਵਿੱਚ ਆਮ ਲੋਕਾਂ ਦੀ ਗੱਲ ਕੀਤੀ, ਉੱਥੇ ਉਹਨਾਂ 2008 ਵਿੱਚ ਇੱਕ ਮੁਲਾਕਾਤ ਵਿੱਚ ਇਸ ਪ੍ਰਤੀਬੱਧਤਾ ਨੂੰ ਉਜਾਗਰ ਕਰਦੇ ਹੋਇਆਂ ਆਖਿਆ ਸੀ,
3: ਮੈਂ ਜ਼ਿੰਦਗੀ ਨੂੰ ਪੰਜਾਬੀ ਬਾਰੇ ਲਿਖਣਾ, ਪੰਜਾਬੀ ਲੋਕਾਂ ਬਾਰੇ ਲਿਖਣਾ, ਆਪਣੇ ਪਿੰਡ ਬਾਰੇ ਲਿਖਣਾ, ਗਰੀਬਾਂ ਬਾਰੇ ਲਿਖਣਾ, ਦਲਿਤਾਂ ਬਾਰੇ, ਬੇਜ਼ਮੀਨ ਲੋਕਾਂ ਬਾਰੇ, ਇਹ ਮੇਰਾ ਫੈਸਲਾ ਕਿਉਂ ਸੀ? ਅੰਗਰੇਜ਼ੀ ਵਿੱਚ ਮੇਰਾ ਕੰਮ ਇੰਨਾ ਅੱਛਾ ਸੀ, ਮੈਡੀਸਨ ਵਿਸਕੌਨਸਨ 'ਚ, ਉੱਥੇ MA ਵਿੱਚ ਮੈਂ ਫਸਟ ਨਿਕਲਿਆ ਸੀ, ਔਰ ਪ੍ਰੋਫੈਸਰ ਨੇ ਕਿਹਾ ਕਿ ਵੀ ਤੇਰਾ ਭਵਿੱਖ ਜਿਹੜਾ ਉਹ ਅੰਗਰੇਜ਼ੀ ਕਿਸੇ ਦੇ ਤੌਰ 'ਤੇ ਬਹੁਤ ਵੱਡਾ, ਔਰ ਵਾਪਸ ਨਾ ਜਾਈ, ਤੂੰ ਅੱਛੀ ਚੰਗੀਆਂ ਯੂਨੀਵਰਸਿਟੀਆਂ 'ਚ ਪੜ੍ਹਾ ਸਕਦਾ, ਬੜਾ ਚੱਕ ਬਣ ਸਕਦਾ। ਇਹ ਬਹੁਤ ਵੱਡੀ ਪ੍ਰਾਪਤੀ ਸੀ ਉਦੋਂ ਮੈਂ ਸੋਚਿਆ। ਪੜ੍ਹਾਈ ਦੇਸ਼ ਦੇ ਵਿੱਚ ਹਜ਼ਾਰਾਂ ਮੀਲਾਂ ਦੂਰ, ਆਪਣੇ ਮਾਂ ਬਾਪ ਤੋਂ, ਬੱਚਿਆਂ ਤੋਂ, ਬੀਵੀ ਤੋਂ ਦੂਰ, ਇੱਥੇ ਆ ਕੇ ਮੈਂ ਇੰਨਾ ਅੱਛਾ ਕੰਮ ਕਰ ਸਕਦਾ ਇਹਨਾਂ ਦੀ ਬੋਲੀ ਦੇ ਵਿੱਚ, ਜੇ ਮੈਂ ਆਪਣੇ ਬੋਲੀ ਵਿੱਚ ਆਪਣੇ ਲੋਕਾਂ ਵਿੱਚ ਬੈਠ ਕੇ ਕੰਮ ਕਰਾਂ, ਪਤਾ ਨਹੀਂ ਮੈਂ ਕੀ ਕਰਨਾ, ਮੈਨੂੰ ਮਿਲਿਆ ਕੁਝ ਜਾਂ ਨਹੀਂ ਮਿਲਿਆ, ਲੇਕਿਨ ਮੇਰੀ ਇੱਕੋ ਹੀ ਜ਼ਿੰਦਗੀ ਹੈ, ਇੱਕੋ ਹੀ ਮੇਰੀ ਜੀਨੀਅਸ ਹੈ, ਇਹਨੂੰ ਚੰਗੇ ਪਾਸੇ ਲਾਉਣਾ, ਮੇਰੇ ਲੋਕ ਪਹਿਲਾਂ, ਕਿਉਂਕਿ ਉਹਨਾਂ ਬਾਰੇ ਮੈਂ ਸਭ ਤੋਂ ਵੱਧ ਜਾਣਨਾ।
1: ਆਕਾਸ਼ਵਾਣੀ ਦੇ ਵੰਨ ਸੁਵੰਨੇ ਪ੍ਰੋਗਰਾਮਾਂ ਦੇ ਗੁਲਦਸਤੇ ਵਿੱਚ ਰੇਡੀਓ ਨਾਟਕ ਹਮੇਸ਼ਾ ਹੀ ਮਨੋਰੰਜਨ, ਕਲਾ ਤੇ ਸਿੱਖਿਆ ਦੀ ਇੱਕ ਹਰਮਨ ਪਿਆਰੀ ਵਿਦਾ ਰਹੀ ਏ। ਪੰਜਾਬੀ ਪ੍ਰੋਗਰਾਮ ਵਿੱਚ ਵੀ ਬਹੁਤ ਸਾਰੇ ਨਾਟਕ ਪੇਸ਼ ਕੀਤੇ ਜਾਂਦੇ ਰਹੇ ਨੇ, ਜਿਨ੍ਹਾਂ ਵਿੱਚ ਪ੍ਰਸਿੱਧ ਨਾਟਕਕਾਰਾਂ ਕਰਤਾਰ ਸਿੰਘ ਦੁੱਗਲ, ਗੁਰਚਰਨ ਸਿੰਘ ਜਸੂਜਾ, ਪ੍ਰਕਾਸ਼ ਸਾਥੀ ਤੇ ਹੋਰ ਬਹੁਤ ਸਾਰੇ ਨਾਟਕਕਾਰਾਂ ਦੇ ਨਾਟਕ ਪੇਸ਼ ਕੀਤੇ ਗਏ। ਸ਼ਿਵ ਕੁਮਾਰ ਬਟਾਲਵੀ ਦੀ ਮਹਾਨ ਰਚਨਾ ਲੂਣਾ ਦਾ ਰੇਡੀਓ ਰੂਪਾਂਤਰਣ ਕਾਵ ਨਾਟਕ ਰੂਪ ਵਿੱਚ ਦਵਿੰਦਰ ਸਿੰਘ ਦੇ ਨਿਰਦੇਸ਼ਨ ਹੇਠ ਇੱਕ ਸ਼ਾਨਦਾਰ ਪੇਸ਼ਕਾਰੀ ਮੰਨੀ ਜਾਂਦੀ ਏ, ਜਿਸ ਵਿੱਚ TC ਦੇ ਅਦਾਕਾਰਾਂ ਤੇ ਗਾਇਕਾਂ ਨੇ ਆਪਣੀ ਆਵਾਜ਼ ਤੇ ਕਲਾ ਦੀ ਧਾਕ ਜਮਾਈ। ਪੇਸ਼ ਏ ਲੂਣਾ ਦੀ ਇੱਕ ਝਲਕ।
4: ਚੰਗਾ ਹੀ ਹੈ ਜੇ ਪੂਰਨ ਦਾ ਇਹ ਬੇਰੰਗਾ ਰੰਗ ਮਰ ਜਾਏ, ਪੂਰਨ ਹੁਣ ਜਿਉਣਾ ਨਾ ਚਾਹੇ, ਮੈਥੋਂ ਮੇਰੇ ਰੰਗਾਂ ਦੀ ਧੁੱਪ ਮਾਂ ਅੱਗੇ ਵੇਚੀ ਨਾ ਜਾਏ।
5: ਪੂਰਨ, ਜੇ ਤੂੰ ਆਪਣੀ ਧੁੱਪ ਨਾ ਵੇਚੀ, ਮੈਂ ਛਾਂ ਆਪਣੀ ਵੇਚ ਦਿਆਂਗੀ।

0: ਧੁੱਪ ਬਿਨ ਜੀ ਕੇ ਵੇਖ ਚੁੱਕੀ ਹਾਂ, ਛਾਂ ਬਿਨ ਜੀ ਕੇ ਵੇਖ ਲਵਾਂਗੀ।
1: ਮਾਏ, ਮੁਹੱਬਤ ਇੱਕ ਦੂਜੇ ਦਾ ਸਤਿਕਾਰ ਹੈ ਹੁਣ, ਇੱਕ ਦੂਜੇ ਦੀ ਧੁੱਪ 'ਚ ਆਉਣ ਦੀ ਨਿੱਘੀ ਜਿਹੀ ਮਹਿਕਾਰ ਹੈ ਹੁੰਦੀ। ਲੂਣਾ, ਪਿਆਰ ਦਿਲਾਂ ਵਿੱਚ ਵਸਦਾ,

0: ਆਕਾਸ਼ਵਾਣੀ ਦਿੱਲੀ ਦਾ ਪੰਜਾਬੀ ਪ੍ਰੋਗਰਾਮ ਅੱਜ ਵੀ ਆਪਣੇ ਮਾਣ ਮੱਤੇ ਸਫ਼ਰ ਤੇ ਮਾਣ ਮਹਿਸੂਸ ਕਰਦਾ ਹੋਇਆ ਮਿੱਟੀ ਦੀ ਮਹਿਕ ਦੇ ਨਾਮ ਨਾਲ ਸਰੋਤਿਆਂ ਨੂੰ ਆਪਣੇ ਗੌਰਵਸ਼ਾਲੀ ਵਿਰਸੇ, ਕਲਾ, ਸਾਹਿਤ, ਸੱਭਿਆਚਾਰ ਨਾਲ ਜੋੜਦਾ ਹੋਇਆ ਤੇ ਪੰਜਾਬੀ ਭਾਸ਼ਾ ਦੀ ਸੇਵਾ ਕਰਦਾ ਹੋਇਆ ਨਿਰੰਤਰ ਨਵੀਆਂ ਪੁਲਾਂਘਾਂ ਪੁੱਟ ਰਿਹਾ ਏ। ਆਕਾਸ਼ਵਾਣੀ ਦੇ 90 ਵਰਿਆਂ ਦੇ ਸਫ਼ਰ ਵਿੱਚ ਆਕਾਸ਼ਵਾਣੀ ਦਿੱਲੀ ਦੇ ਆਕਾਸ਼ ਉੱਤੇ ਪੰਜਾਬੀ ਪ੍ਰੋਗਰਾਮ ਇੱਕ ਤਾਰੇ ਵਾਂਗ ਲਿਸ਼ਕ ਰਿਹਾ ਏ।
1: ਹੁਣੇ ਅਸੀਂ ਸੁਣ ਰਹੇ ਸੀ ਆਕਾਸ਼ਵਾਣੀ ਦਿੱਲੀ ਦੇ 90 ਸਾਲ ਪੂਰੇ ਹੋਣ ਤੇ ਇੱਕ ਵਿਸ਼ੇਸ਼ ਪ੍ਰੋਗਰਾਮ। ਆਕਾਸ਼ਵਾਣੀ ਦਿੱਲੀ ਦੇ ਪੰਜਾਬੀ ਪ੍ਰੋਗਰਾਮ ਦਾ ਸਫ਼ਰ ਵਾਚਕ ਸਨ ਜਸਪਾਲ ਕੌਰ, ਲੇਖਕ ਤੇ ਪ੍ਰਸਤੁਤ ਕਰਤਾ ਸਨ ਬਲਵਿੰਦਰ ਸਿੰਘ। ਤੇ ਆਓ ਹੁਣ ਸੁਣਦੇ ਹਾਂ ਇਹ ਗੀਤ ਸੁਰਿੰਦਰ ਕੌਰ ਦੀ ਆਵਾਜ਼ ਵਿੱਚ।

0: ਖੇਤਰ 'ਚ ਅੰਤਰਰਾਸ਼ਟਰੀ ਪਛਾਣ ਦਵਾਈ ਹੈ। ਅੱਜ ਜਦੋਂ ਪੂਰੀ ਦੁਨੀਆ ਜਲਵਾਯੂ ਤਬਦੀਲੀ ਅਤੇ ਕੁਦਰਤੀ ਸਰੋਤਾਂ ਤੇ ਵੱਧਦੇ ਦਬਾਅ ਨਾਲ ਸੰਬੰਧਿਤ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ, ਭਾਰਤ ਵਿਕਾਸ ਅਤੇ ਚੁਗਿਰਦਾ ਸੁਰੱਖਿਆ ਵਿਚਕਾਰ ਸੰਤੁਲਨ ਬਣਾ ਕੇ ਲਗਾਤਾਰ ਅੱਗੇ ਵੱਧ ਰਿਹਾ ਹੈ। ਬਿਊਰੋ ਰਿਪੋਰਟ ਨਾਲ ਜਲੰਧਰ ਤੋਂ ਆਕਾਸ਼ਵਾਣੀ ਖਬਰਾਂ ਲਈ ਮੈਂ ਕਾਜਲ।
1: ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦਾ ਜਸ਼ਨ ਮਨਾ ਰਿਹਾ ਹੈ। ਇਸ ਦਿਨ 8 ਜੂਨ 1936 ਨੂੰ ਇੰਡੀਅਨ ਸਟੇਟ ਬ੍ਰੋਡਕਾਸਟਿੰਗ ਸਰਵਿਸ ਦਾ ਨਾਮ ਬਦਲ ਕੇ ਆਲ ਇੰਡੀਆ ਰੇਡੀਓ AIR ਰੱਖਿਆ ਗਿਆ ਸੀ। ਇਹ ਦਿਨ ਦੇਸ਼ ਦੇ ਸੱਭਿਆਚਾਰਕ, ਸੂਚਨਾ ਅਤੇ ਪ੍ਰਸਾਰਣ ਇਤਿਹਾਸ ਵਿੱਚ ਖਾਸ ਪਲ ਨੂੰ ਦਰਸਾਉਂਦਾ ਹੈ, ਜਿੱਥੇ ਇੱਕ ਆਵਾਜ਼ ਪੈਦਾ ਹੋਈ ਸੀ ਜਿਹੜੀ ਪੀੜ੍ਹੀਆਂ ਤੱਕ ਗੂੰਜਦੀ ਰਹੇਗੀ। ਆਜ਼ਾਦੀ ਤੋਂ ਬਾਅਦ ਆਲ ਇੰਡੀਆ ਰੇਡੀਓ ਦਾ ਤੇਜ਼ੀ ਨਾਲ ਪ੍ਰਸਾਰ ਹੋਇਆ ਅਤੇ ਸਾਲ 1956 'ਚ ਇਸ ਦਾ ਨਾਮ ਬਦਲ ਕੇ ਆਕਾਸ਼ਵਾਣੀ ਰੱਖ ਦਿੱਤਾ ਗਿਆ। ਅੱਜ ਆਕਾਸ਼ਵਾਣੀ ਵੱਲੋਂ 591 ਸਟੇਸ਼ਨ ਚਲਾਏ ਜਾਂਦੇ ਨੇ, ਜਿਹੜੇ ਕਿ ਭਾਰਤ ਦੀ 98% ਆਬਾਦੀ ਤੱਕ ਪਹੁੰਚ ਰੱਖਦੇ ਨੇ ਅਤੇ ਇਸ ਦੀਆਂ 23 ਭਾਸ਼ਾਵਾਂ ਅਤੇ 146 ਉਪ ਬੋਲੀਆਂ 'ਚ ਪ੍ਰਸਾਰਣ ਕਰਦੇ ਨੇ। ਆਕਾਸ਼ਵਾਣੀ ਦਾ ਐਕਸਟਰਨਲ ਸਰਵਿਸਿਜ਼ ਡਿਵੀਜ਼ਨ 100 ਤੋਂ ਵੱਧ ਦੇਸ਼ਾਂ 'ਚ ਪ੍ਰਸਾਰਣ ਕਰਦਾ ਹੈ ਅਤੇ ਭਾਰਤ ਦੀ ਆਵਾਜ਼ ਨੂੰ ਵਿਸ਼ਵ ਪੱਧਰ 'ਤੇ ਪੇਸ਼ ਕਰਦਾ ਹੈ ਅਤੇ ਇਸ ਵਿਸ਼ਾਲ ਦੇਸ਼ ਦੇ ਹਰ ਨਿਵਾਸੀ ਨੂੰ ਵੱਖ ਵੱਖ ਖੇਤਰਾਂ 'ਚ 24 ਘੰਟੇ 7 ਦਿਨ ਸਾਰੀਆਂ ਪ੍ਰਮੁੱਖ ਭਾਸ਼ਾਵਾਂ ਅਤੇ ਉਪ ਭਾਸ਼ਾਵਾਂ 'ਚ ਖਬਰਾਂ ਅਤੇ ਵਿਚਾਰ ਪ੍ਰਦਾਨ ਕਰਦਾ ਹੈ। ਇਸ ਦੌਰਾਨ ਆਕਾਸ਼ਵਾਣੀ ਜਲੰਧਰ ਵੱਲੋਂ ਅੱਜ KL ਸਹਿਗਲ ਆਡੀਟੋਰੀਅਮ ਵਿਖੇ ਇੱਕ ਸ਼ਾਸਤਰੀ ਸੰਗੀਤ ਸਮਾਰੋਹ ਇੱਕ ਸ਼ਾਮ ਸ਼ਾਸਤਰੀ ਸੰਗੀਤ ਦੇ ਨਾਮ ਕਰਵਾਇਆ ਜਾ ਰਿਹਾ ਹੈ। ਭਾਰਤ 'ਚ ਆਕਾਸ਼ਵਾਣੀ ਦੇ ਪ੍ਰਸਾਰਣ ਦੇ 90 ਸਾਲ ਪੂਰੇ ਹੋਣ ਨੂੰ ਸਮਰਪਿਤ ਇਹ ਸੰਗੀਤ ਸਮਾਰੋਹ ਸ਼ਾਮ 6:30 ਵਜੇ ਸ਼ੁਰੂ ਹੋਏਗਾ। ਆਕਾਸ਼ਵਾਣੀ ਦੇ ਪ੍ਰੋਗਰਾਮ ਮੁਖੀ ਪਰਮਜੀਤ ਸਿੰਘ ਨੇ ਦੱਸਿਆ ਕਿ ਸ਼ਾਸਤਰੀ ਸੰਗੀਤ ਦੇ ਵੱਖ ਵੱਖ ਰੂਪਾਂ 'ਚ ਗਾਇਨ ਦੇ ਨਾਲ ਨਾਲ ਸਾਜ਼ਾਂ ਦੀ ਜੁਗਲਬੰਦੀ ਵੀ ਪੇਸ਼ ਕੀਤੀ ਜਾਏਗੀ। ਭਾਰਤ ਮੱਧ ਪ੍ਰਦੇਸ਼ ਦੇ ਇੰਦੌਰ 'ਚ ਅੱਜ ਤੋਂ ਆਉਂਦੀ 13 ਜੂਨ ਤੱਕ ਹੋਣ ਜਾ ਰਹੀ ਬ੍ਰਿਕਸ ਖੇਤੀਬਾੜੀ ਕਾਰਜ ਸਮੂਹਾਂ ਅਤੇ ਬ੍ਰਿਕਸ ਖੇਤੀਬਾੜੀ ਮੰਤਰੀਆਂ ਦੀ ਅਹਿਮ ਮੀਟਿੰਗਾਂ ਦੀ ਮੇਜ਼ਬਾਨੀ ਕਰੇਗਾ। ਅੱਜ ਭੋਪਾਲ 'ਚ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ ਕਿਹਾ ਹੈ ਕਿ ਬ੍ਰਿਕਸ ਦੀਆਂ ਇਹ ਮੀਟਿੰਗਾਂ ਇਸ ਸਾਲ ਭਾਰਤ ਦੀ ਪ੍ਰਧਾਨਗੀ ਹੇਠ ਕੀਤੀਆਂ ਜਾਣਗੀਆਂ। ਉਨ੍ਹਾਂ ਕਿਹਾ ਕਿ ਬ੍ਰਿਕਸ ਦੇਸ਼ਾਂ ਕੋਲ ਦੁਨੀਆ ਦੀ ਲਗਭਗ 42% ਖੇਤੀਯੋਗ ਜ਼ਮੀਨ ਏ ਅਤੇ ਇਹ ਦੇਸ਼ ਕੌਮਾਂਤਰੀ ਖੁਰਾਕ ਉਤਪਾਦਨ ਦਾ ਤਕਰੀਬਨ 45% ਹਿੱਸਾ ਵੀ ਪੈਦਾ ਕਰਦੇ ਨੇ। ਈਰਾਨ 'ਚ ਭਾਰਤੀ ਦੂਤਘਰ ਨੇ ਭਾਰਤੀ ਨਾਗਰਿਕਾਂ ਨੂੰ ਖਿੱਤੇ ਵਿੱਚ ਹਾਲ ਹੀ 'ਚ ਹੋਏ ਘਟਨਾ ਚੱਕਰ ਦੇ ਮੱਦੇਨਜ਼ਰ ਈਰਾਨ ਦੀ ਯਾਤਰਾ ਤੋਂ ਬਚਣ ਦੀ ਸਲਾਹ ਦਿੱਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਦੂਤਘਰ ਨੇ ਇਸ ਸਮੇਂ ਈਰਾਨ 'ਚ ਮੌਜੂਦ ਭਾਰਤੀ ਨਾਗਰਿਕਾਂ ਨੂੰ ਉਪਲਬਧ ਆਵਾਜਾਈ ਦੇ ਸਾਧਨਾਂ ਰਾਹੀਂ ਦੇਸ਼ ਛੱਡਣ ਦੀ ਵੀ ਸਲਾਹ ਦਿੱਤੀ ਹੈ। ਖਾਸ ਖਬਰਾਂ ਇੱਕ ਵਾਰ ਫਿਰ ਸੁਣ ਲਓ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਗਰੀਬਾਂ ਦੇ ਹਿੱਤ ਵਿੱਚ ਸਰਕਾਰ ਦੀ 12 ਸਾਲਾਂ ਦੀ ਵਿਕਾਸ ਯਾਤਰਾ ਤੇ ਚਾਨਣਾ ਪਾਇਆ। ਉਨ੍ਹਾਂ ਕਿਹਾ ਗਰੀਬਾਂ ਤੇ ਵਾਂਝੇ ਵਰਗਾਂ ਦੀ ਭਲਾਈ ਦੇਸ਼ 'ਚ ਹੋ ਰਹੀਆਂ ਤਬਦੀਲੀਆਂ ਦੇ ਕੇਂਦਰ 'ਚ। ਲੋਕ ਸਭਾ ਸਪੀਕਰ ਓਮ ਬਿਰਲਾ ਅੱਜ ਚੰਡੀਗੜ੍ਹ 'ਚ ਰਾਸ਼ਟਰ ਮੰਡਲ ਸੰਸਦੀ ਸੰਘ ਇੰਡੀਆ ਰੀਜਨ ਜ਼ੋਨ 2 ਕਾਨਫਰੰਸ ਦਾ ਉਦਘਾਟਨ ਕਰਨਗੇ। ਰਾਸ਼ਟਰੀ ਪ੍ਰੀਖਿਆ ਏਜੰਸੀ ਨੇ 21 ਜੂਨ ਨੂੰ ਹੋਣ ਵਾਲੀ NEET UG ਮੁੜ ਪ੍ਰੀਖਿਆ ਲਈ ਸ਼ਹਿਰਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ ਹੈ। ਦੇਸ਼ ਦਾ ਭਰੋਸੇਮੰਦ ਲੋਕ ਪ੍ਰਸਾਰਕ ਆਕਾਸ਼ਵਾਣੀ ਅੱਜ ਆਪਣੇ 90 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਿਹਾ ਹੈ। ਇਹਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਸਾਡਾ ਅਗਲਾ ਪ੍ਰਦੇਸ਼ਿਕ ਖਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
2: आदाब, ये आकाशवाणी है। खबरों के साथ मैं शबाना बेगम। वजीर आजम नरेंद्र मोदी ने कहा है कि अंत्योदय से तरगीब हासिल करते हुए गरीबों की बहबूद को पिछले 12 साल में सरकार की पॉलिसियों में बुनियादी मकाम हासिल रहा है। मगरी बंगाल सरकार आज आयुष्मान भारत प्रधानमंत्री जन आरोग्य योजना नाफिस करने वाली है। इसराइल और ईरान ने एक दूसरे पर मिसाइल हमले किए हैं, जिससे मगरबी एशिया बहरान फिर से बढ़ गया है। और आकाशवाणी आज अपने कयाम के 90 साल पूरे होने का जश्न मना रहा है। अब खबरें तफसील से। वज़ीर आज़म नरेंद्र मोदी ने गरीबों के लिए बहबूद के सरकार के 12 साल के सफर को उजागर किया है। एक सोशल मीडिया पोस्ट पर उन्होंने कहा कि मुल्क में कई बड़ी तब्दीलियां आई हैं और इन तब्दीलियों में गरीब कल्याण और महरूम तबकों को बुनियादी मकाम हासिल है। जनाब मोदी ने कहा कि सरकार ने हमेशा अंत्योदय से तरगीब हासिल की है और हमेशा इस बात को यकीनी बनाने की कोशिश की गई है कि तरक्की के फायदे उन लोगों तक भी पहुंचें जो कई दहाइयों से पीछे रह गए थे। वजीर आजम ने कहा कि लोगों की अजमत वकार और मौकों को यकीनी बनाने के मकसद से ही जनधन अकाउंट्स, फायदों की बराह रास्त मुंतकली, स्वच्छ भारत, पीएम आवास योजना, जल जीवन मिशन और आयुष्मान भारत जैसे इकदाम किए गए। जनाब मोदी ने कहा कि गरीबों के बेहतर मियारे जिंदगी को यकीनी बनाने में टेक्नोलॉजी ने अहम रोल अदा किया है।